0: 3ZZZ 92.3 FM.
1: 3ZZZ 92.3 FM.
2: ਇਸ ਵੇਲੇ ਸ਼ਨੀਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਕੁਝ ਗੀਤ ਅਤੇ ਕੁਝ ਜਾਣਕਾਰੀਆਂ ਆਪਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਵਰਿੰਦਰ ਸਿੰਘ, ਸਾਰੇ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰੋਗੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ

ਗਿਆਰਾਂ ਵਜੇ ਤੱਕ ਅਤੇ ਸ਼ਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪੰਜਾਬੀ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ। ਔਨਲਾਈਨ ਜਾ ਕੇ, ਔਨਲਾਈਨ ਦਾ ਪਤਾ ਹੈ www.3zzz.com.au। ਲਓ ਅੱਜ ਦਾ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਮਨ ਹਾਲੀ ਕਿਰਸਾਨੀ ਕਰਨੀ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਨਿਰਮਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ। ਲਓ ਸ਼ਬਦ ਸ਼੍ਰਵਣ ਕਰੋ ਜੀ। ਮਨ

ਹੁਣੇ ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ, ਜਿਸ ਨੂੰ ਗਾਇਨ ਕਰ ਰਹੇ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ। ਇਹ ਜੋ ਗੁਰਬਾਣੀ ਸ਼ਬਦ ਸੀ, ਇਸ ਨੂੰ ਉਚਾਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਨੇ ਕੀਤਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਇਸ ਹਫ਼ਤੇ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਮਨਾਇਆ ਗਿਆ, ਜਿਸ ਤਰ੍ਹਾਂ ਹਰ ਸਾਲ ਹੋ ਗਏ, ਸਦੀਆਂ ਹੋ ਗਈਆਂ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੂੰ ਦੁਨਿਆਵੀ ਮਾਮਲਿਆਂ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਉਹਨਾਂ ਦੇ ਵਿਆਹ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਸੀ। ਗੁਰੂ ਜੀ ਦੀ ਪਤਨੀ ਬੀਬੀ ਸੁਲੱਖਣੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਵਸਨੀਕ ਮੂਲ ਚੰਦ ਦੀ ਧੀ ਸੀ। ਨਾਨਕ ਨੇ ਉਸ ਸਮੇਂ ਦੇ ਬ੍ਰਾਹਮਣਾਂ ਦੁਆਰਾ ਨਿਰਧਾਰਿਤ ਵਿਆਹ ਦੀਆਂ ਰਸਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਵੇਂ ਕਿਹਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਸਮਾਂ ਵਿਆਹ ਲਈ ਇੱਕ ਸ਼ੁਭ ਸਮਾਂ ਹੋਵੇਗਾ, ਕੁੰਡਲੀਆਂ ਲਗਾਉਣ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਉਹ ਅੰਧ ਵਿਸ਼ਵਾਸੀ ਨਹੀਂ ਸਨ। ਉਹਨਾਂ ਨੇ ਲਗਾਤਾਰ ਪੁਰਾਣੀਆਂ ਪਰੰਪਰਾਵਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਮੂਲ ਚੰਦ ਨੇ ਪੁਜਾਰੀਆਂ ਨੂੰ ਗੁਰੂ ਜੀ ਦੇ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਦੇ ਬਾਰੇ ਬਹਿਸ ਕਰਨ ਲਈ ਜਾਂ ਸਮਝ ਲਓ ਬਈ ਡਿਟੇਲ ਦੇ ਵਿੱਚ ਡਿਸਕਸ ਕਰਨ ਲਈ ਬੁਲਾਇਆ। ਗੁਰੂ ਜੀ ਇੱਕ ਟੇਢੀ ਮਿੱਟੀ ਦੀ ਕੰਧ ਦੇ ਕੋਲ ਬੈਠੇ ਸੀ ਅਤੇ ਬ੍ਰਾਹਮਣ ਪੁਜਾਰੀਆਂ ਦੇ ਨਾਲ ਵਿਆਹ ਦੀਆਂ ਯੋਜਨਾਵਾਂ ਦੇ ਬਾਰੇ ਚਰਚਾ ਕਰ ਰਹੇ ਸਨ, ਕਿਉਂਕਿ ਕੰਧ ਖਰਾਬ ਹੋ ਗਈ ਸੀ, ਮਾੜੀ ਹਾਲਤ ਦੇ ਵਿੱਚ ਸੀ, ਮੀਂਹ ਪਿਆ ਹੋਇਆ ਸੀ। ਇਸ ਲਈ ਦੁਲਹਨ ਦੇ ਪਰਿਵਾਰ ਦੇ ਵਿੱਚੋਂ ਕੁਝ ਲੋਕਾਂ ਨੇ ਸੋਚਿਆ ਕਿ ਗੁਰੂ ਜੀ ਦੇ ਉੱਪਰ ਕੰਧ ਡਿੱਗ ਸਕਦੀ ਹੈ। ਦੁਲਹਨ ਦੇ ਪਰਿਵਾਰ ਨੇ ਇੱਕ ਬਜ਼ੁਰਗ ਔਰਤ ਨੂੰ ਗੁਰੂ ਨਾਨਕ ਦੇਵ ਜੀ ਨੂੰ ਖਤਰੇ ਦੇ ਬਾਰੇ ਚੇਤਾਵਨੀ ਦੇਣ ਲਈ ਕਹਿ ਦਿੱਤਾ। ਉਹ ਔਰਤ ਗੁਰੂ ਜੀ ਦੇ ਕੋਲ ਗਈ ਅਤੇ ਉਹਨਾਂ ਨੂੰ ਨੁਕਸਾਨੀ ਹੋਈ ਕੰਧ ਤੋਂ ਆਉਣ ਵਾਲੇ ਖਤਰੇ ਦੇ ਬਾਰੇ ਚੇਤਾਵਨੀ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਆਖਦੇ ਹਨ ਫਰਮਾਇਆ ਅਤੇ ਮੁਸਕਰਾਇਆ ਅਤੇ ਕਿਹਾ, ਮਾਤਾ ਜੀ, ਇਹ ਕੰਧ ਸਦੀਆਂ ਤੱਕ ਨਹੀਂ ਡਿੱਗੂਗੀ, ਪਰਮਾਤਮਾ ਦੀ ਇੱਛਾ ਪ੍ਰਬਲ ਹੋਵੇਗੀ। ਦਰਅਸਲ ਇਹ ਕੰਧ ਅਜੇ ਵੀ ਗੁਰਦੁਆਰਾ ਕੰਧ ਸਾਹਿਬ ਦੇ ਅੰਦਰ ਸੁਰੱਖਿਅਤ ਹੈ ਅਤੇ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਵਰ੍ਹੇਗੰਢ ਅਤੇ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਜਸ਼ਨ ਮਨਾਏ ਜਾਂਦੇ ਹਨ। 1487 ਈਸਵੀ ਦੇ ਵਿੱਚ ਵਿਆਹ ਹੋਇਆ ਸੀ ਅਤੇ ਇਸ ਵਿੱਚ ਬ੍ਰਾਹਮਣ ਰਸਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀ ਲਾੜੀ ਨੇ ਪਵਿੱਤਰ ਅੱਗ ਦੇ ਦੁਆਲੇ ਨਿਰਧਾਰਿਤ 7 ਫੇਰਿਆਂ ਦੀ ਬਜਾਏ 4 ਫੇਰੇ ਲਏ, ਕਿਹਾ ਜਾਂਦਾ ਹੈ। ਉਹਨਾਂ ਨੇ ਸਮਾਰੋਹ ਦੇ ਵਿੱਚ ਕੁਝ ਸ਼ਬਦ ਵੀ ਕਹੇ, ਪਰ ਬਦਕਿਸਮਤੀ ਦੇ ਨਾਲ ਇਹ ਸ਼ਬਦ ਸਹੀ ਢੰਗ ਦੇ ਨਾਲ ਨਹੀਂ ਯਾਦ ਕੀਤੇ ਗਏ ਜਾਂ ਦਰਜ ਨਹੀਂ ਕੀਤੇ ਗਏ। ਇਹ ਗੱਲ ਜ਼ਰੂਰ ਮੰਨੀ ਜਾ ਸਕਦੀ ਹੈ, ਕਿਸੇ ਵੀ ਤਰ੍ਹਾਂ ਵਿਆਹ ਦੀ ਪਾਰਟੀ ਅਤੇ ਜਸ਼ਨ ਇੱਕ ਸ਼ਾਨਦਾਰ ਸਮਾਗਮ ਸੀ, ਜਿਸ ਦੇ ਵਿੱਚ ਉਸ ਸਮੇਂ ਦੇ ਪ੍ਰਭਾਵਸ਼ਾਲੀ ਲੋਕ ਸ਼ਾਮਲ ਹੁੰਦੇ ਸਨ। ਸ਼ੁਰੂਆਤੀ ਲੇਖਕਾਂ ਨੇ ਸੰਕੇਤ ਦਿੱਤਾ ਹੈ ਕਿ ਇਹ ਇੱਕ ਬਹੁਤ ਹੀ ਸ਼ਾਨਦਾਰ ਮਾਮਲਾ ਸੀ, ਜਿਵੇਂ ਕਿ ਸ਼ਹਿਰ ਦੇ ਟੈਕਸ ਕੁਲੈਕਟਰ ਦੀ ਧੀ ਲਈ ਢੁਕਵਾਂ ਸੀ। ਡੇਰਾ ਸਾਹਿਬ ਗੁਰਦੁਆਰਾ ਉਸ ਜਗ੍ਹਾ 'ਤੇ ਬਣਾਇਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਦੀ ਪਤਨੀ ਬੀਬੀ ਸੁਲੱਖਣੀ ਦੇ ਪਿਤਾ ਮੂਲ ਚੰਦ ਦਾ ਘਰ ਸੀ, ਗੁਰਦੁਆਰਾ ਡੇਰਾ ਸਾਹਿਬ, ਅਤੇ ਜਿੱਥੇ ਅਸਲ ਵਿਆਹ ਹੋਇਆ ਸੀ। ਕੰਧ ਸਾਹਿਬ ਗੁਰਦੁਆਰਾ ਉਸ ਜਗ੍ਹਾ 'ਤੇ ਸੁਸ਼ੋਭਿਤ ਹੈ ਜਿੱਥੇ ਵਿਆਹ ਦੀ ਰਸਮ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਿਆਹ ਦੀ ਪਾਰਟੀ ਨੂੰ ਆਰਾਮ

ਦਿੱਤਾ ਗਿਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਪਿਤਾ ਨੇ ਜਲਦੀ ਹੀ ਮਹਿਸੂਸ ਕੀਤਾ ਕਿ ਵਹਿ ਤਾਂ ਜੀਵਨ ਵੀ ਨਾਨਕ ਦੇ ਬ੍ਰਹਮ ਮਿਸ਼ਨ ਦੇ ਮਾਮਲਿਆਂ ਦੇ ਵਿੱਚ ਰੁਝੇਵੇਂ ਨੂੰ ਨਹੀਂ ਭਟਕਾ ਸਕਦਾ। ਦਰਅਸਲ ਉਹਨਾਂ ਦਾ ਫਰਜ਼ ਸੀ ਸੰਕਲਪ ਆਪਣੇ ਪਰਿਵਾਰ ਦੀ ਸੇਵਾ ਕਰਨਾ ਨਹੀਂ, ਸਗੋਂ ਇਹਤੋਂ ਪਾਰ ਜਾਣਾ ਸੀ ਤਾਂ ਜੋ ਉਹ ਆਪਣੇ ਦੁਆਰੇ ਦੀ ਦੁਨੀਆ ਨੂੰ ਅਧਿਆਤਮਕ ਬਣਾ ਸਕਣ। ਮਨੁੱਖਤਾ ਉਹਨਾਂ ਦਾ ਪਰਿਵਾਰ ਸੀ ਅਤੇ ਮਨੁੱਖਤਾ ਦੀ ਸੇਵਾ ਕਰਨਾ ਪ੍ਰਭੂ ਦੀ ਸੇਵਾ ਸੀ। ਉਹਨਾਂ ਨੂੰ ਮਨੁੱਖਤਾ ਦੇ ਭਾਈਚਾਰੇ ਅਤੇ ਪਰਮਾਤਮਾ ਦੇ ਪਿਤਾ ਹੋਣ ਦਾ ਉਪਦੇਸ਼ ਦੇਣਾ ਪਿਆ। ਆਦਿ ਹਸਤੀ ਨੇ ਪ੍ਰਕਾਸ਼ ਦੀ ਰਚਨਾ ਕੀਤੀ। ਸਾਰੇ ਮਨੁੱਖ ਪਰਮਾਤਮਾ ਦੀ ਰਚਨਾ ਹਨ, ਸਾਰੇ ਮਨੁੱਖ ਇੱਕ ਪ੍ਰਕਾਸ਼ ਤੋਂ ਪੈਦਾ ਹੋਏ ਹਨ। ਫਿਰ ਕੌਣ ਬੁਰਾ ਹੈ, ਕੌਣ ਚੰਗਾ ਹੈ, ਇਹ ਸੀ ਨਾਨਕ ਦਾ ਉਪਦੇਸ਼। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਤੇ ਲਓ ਹੁਣ ਸੁਣਦੇ ਹਾਂ ਇੱਕ ਗੀਤ। ਗੀਤ ਵੀ ਜਿੱਦਾਂ ਆਪਣੇ ਰਿਵਾਜ਼ ਹੈ, ਵਿਆਹ ਤੋਂ ਪਹਿਲਾਂ ਘੋੜੀ ਦੀ ਰਸਮ ਘੋੜੀ ਚੜ੍ਹਾਉਂਦੀ ਆ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਗੀਤ। ਲਓ, ਨਰਿੰਦਰ ਬੀਬਾ ਅਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਦੋ ਧਾਰਮਿਕ ਗੀਤ ਸੁਣ ਰਹੇ ਸੀ, ਰਣਜੀਤ ਕੌਰ ਅਤੇ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ। ਅਤੇ ਲਓ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਦੇ ਬਾਰੇ, ਜਿਹਦੇ ਵਿੱਚ ਵੱਡਾ ਬਦਲਾਅ ਆਇਆ ਹੈ। ਆਸਟ੍ਰੇਲੀਆ ਦੀ ਫੈਡਰਲ ਲੇਬਰ ਸਰਕਾਰ ਨੇ ਦੇਸ਼ ਦੀ ਮਾਈਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬੱਟ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਕਿਹਾ ਕਿ ਨਵੇਂ ਕਦਮਾਂ ਦਾ ਮਕਸਦ ਦੇਸ਼ ਦੇ ਵਿੱਚ ਪ੍ਰਵਾਸ ਦੀ ਗਿਣਤੀ ਨੂੰ ਸੰਤੁਲਿਤ ਕਰਨਾ, ਰਿਹਾਇਸ਼ ਸੰਕਟ ਨਾਲ ਨਜਿੱਠਣਾ, ਵੀਜ਼ਾ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ। ਪਰ ਅੰਨੇਵਾਹ ਕਟੌਤੀਆਂ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਉਹਨਾਂ ਦੇ ਨਾਲ ਆਸਟ੍ਰੇਲੀਆ ਦੀ ਆਰਥਿਕਤਾ ਅਤੇ ਨਿਰਮਾਣ ਦੇ ਖੇਤਰ ਨੂੰ ਵੱਡਾ ਨੁਕਸਾਨ ਪਹੁੰਚੂਗਾ। ਟੋਨੀ ਬਰਕ ਨੇ ਕਿਹਾ ਕਿ ਸਰਕਾਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ 2,25,000 ਤੱਕ ਲਿਆਉਣਾ ਚਾਹੁੰਦੀ ਹੈ। ਉਹਨਾਂ ਮੁਤਾਬਕ ਮਾਈਗ੍ਰੇਸ਼ਨ ਨੂੰ ਬਹੁਤ ਜ਼ਿਆਦਾ ਘਟਾਉਣ ਦੇ ਨਾਲ ਕੰਸਟਰਕਸ਼ਨ, ਏਜਡ ਕੇਅਰ, ਨਰਸਿੰਗ ਵਰਗੇ ਖੇਤਰਾਂ ਦੇ ਵਿੱਚ ਵਰਕਰ ਦੀ ਘਾਟ ਹੋ ਸਕਦੀ ਹੈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਇਮੀਗ੍ਰੇਸ਼ਨ ਨੂੰ ਆਸਟ੍ਰੇਲੀਆ ਦੀ ਤਾਕਤ ਮੰਨਦੀ ਹੈ ਅਤੇ ਵੱਡੀ ਪੱਧਰੀ ਮਾਈਗ੍ਰੇਸ਼ਨ ਸੰਕਟ ਵਾਲੇ ਦਾਅਵਿਆਂ ਨੂੰ ਰੱਦ ਕਰਦੀ ਹੈ। ਉਹਨਾਂ ਕਿਹਾ ਕਿ ਬਹੁਤ ਜ਼ਿਆਦਾ ਕਟੌਤੀਆਂ ਦੇ ਨਾਲ ਆਸਟ੍ਰੇਲੀਆ ਦੀ ਅਰਥ ਵਿਵਸਥਾ ਨੂੰ ਨੁਕਸਾਨ ਹੋ ਸਕਦਾ ਹੈ, ਖਾਸ ਕਰਕੇ ਨਿਰਮਾਣ, ਖੇਤੀਬਾੜੀ, ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਨੂੰ। ਨਵੀਂ ਨੀਤੀ ਤਹਿਤ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਪਣੇ ਪਰਿਵਾਰਕ ਜੀਆਂ ਨੂੰ ਆਸਟ੍ਰੇਲੀਆ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ PhD ਸਟੂਡੈਂਟਸ ਅਤੇ ਕੁਝ ਵਿਸ਼ੇਸ਼ ਕੋਰਸਾਂ ਦੇ ਵਿੱਚ ਪੜ੍ਹ ਰਹੇ ਸਟੂਡੈਂਟਸ ਦੇ ਲਈ ਛੋਟ ਜਾਰੀ ਰਹੇਗੀ। ਸਰਕਾਰ ਦਾ ਮੰਨਣਾ ਹੈ ਕਿ ਇਹਦੇ ਨਾਲ ਮਾਈਗ੍ਰੇਸ਼ਨ ਦੀ ਰਫ਼ਤਾਰ

ਤੇ ਕਾਬੂ ਪਾਇਆ ਜਾ ਸਕੇਗਾ। ਇਹ ਤੋਂ ਇਲਾਵਾ ਸਰਕਾਰ ਵੀਜ਼ਾ ਹੋਪਿੰਗ ਨੂੰ ਰੋਕਣ ਦੇ ਲਈ ਨਵੇਂ ਨਿਯਮ ਲਿਆ ਰਹੀ ਹੈ। ਸਟੂਡੈਂਟਸ ਨੂੰ ਇੱਕ ਕੋਰਸ ਪੂਰਾ ਕਰਨ ਤੋਂ ਬਾਅਦ ਉੱਚ ਪੱਧਰ ਦੀ ਯੋਗਤਾ ਵਾਲੇ ਕੋਰਸ ਦੇ ਵਿੱਚ ਦਾਖਲਾ ਲੈਣਾ ਹੋਵੇਗਾ। ਹੇਠਲੇ ਪੱਧਰ ਦੇ ਕੋਰਸਾਂ 'ਚ ਬਦਲਾਅ ਕਰਕੇ ਵੀਜ਼ਾ ਮਿਆਦ ਵਧਾਉਣ ਦੀ ਪ੍ਰਥਾ 'ਤੇ ਰੋਕ ਲਗਾਈ ਜਾਊਗੀ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਵੀਜ਼ੇ ਦੀ ਮਿਆਦ ਪੂਰੀ ਹੋਣ ਓਵਰ ਸਟੇ ਦੇ ਬਾਵਜੂਦ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਹਦੇ ਲਈ 100 ਨਵੇਂ ਪਾਲਣਾ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਹਿਰਾਸਤੀ ਸਮਰੱਥਾ ਵੀ ਵਧਾਈ ਜਾਵੇਗੀ। ਮੰਤਰੀ ਟੋਨੀ ਬਰਕ ਨੇ ਕਿਹਾ ਕਿ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਇਸ ਤਰ੍ਹਾਂ ਚਲਾਇਆ ਜਾਵੇਗਾ ਕਿ ਦੇਸ਼ ਦੀ ਆਰਥਿਕਤਾ ਲੋੜਾਂ ਵੀ ਪੂਰੀਆਂ ਹੋਣ, ਰਿਹਾਇਸ਼ ਦੀ ਉਪਲਬਧਤਾ ਵੀ 'ਤੇ ਵੀ ਦਬਾਅ ਨਾ ਪਵੇ। ਉਹਨਾਂ ਦੱਸਿਆ ਕਿ ਪਾਰਟਨਰ ਵੀਜ਼ਿਆਂ ਦੀ ਉਡੀਕ ਘਟਾਉਣ ਲਈ ਵਿਜ਼ਟਰ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ ਤਾਂ ਜੋ ਜੋੜੇ ਇਕੱਠੇ ਰਹਿ ਸਕਣ। ਕੰਸਟਰਕਸ਼ਨ, ਐਗਰੀਕਲਚਰ, ਫਿਸ਼ਰੀਜ਼, ਟੀਚਿੰਗ ਨੂੰ ਪ੍ਰਾਇਓਰਟੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ। ਵਰਕਿੰਗ ਹੋਲੀਡੇ ਮੇਕਰਸ ਦੀ ਪ੍ਰਾਇਮਰੀ ਐਪਲੀਕੇਸ਼ਨਸ ਦੀ ਨੋਰਮਲ ਪ੍ਰੋਸੈਸਿੰਗ ਸਪੀਡ ਵੀ ਬਹਾਲ ਕਰਨ ਦੀ ਗੱਲ ਕੀਤੀ ਗਈ ਹੈ। ਵਰਕਿੰਗ ਹੋਲੀਡੇ ਮੇਕਰ ਵੀਜ਼ਿਆਂ, ਬੈਕਪੈਕਰ ਵੀਜ਼ਾ ਦੇ ਵਿੱਚ ਵੀ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ ਜਿਹਦੇ ਨਾਲ ਬਾਹਰੋਂ ਆਉਣ ਵਾਲੇ ਕਾਮਿਆਂ ਦੀ ਗਿਣਤੀ ਕਾਫ਼ੀ ਘੱਟ ਜਾਊਗੀ। ਹੁਣ ਵੀਜ਼ਾ ਵਧਾਉਣ ਦੇ ਲਈ ਬੈਲਟ ਸਿਸਟਮ ਲਿਆਂਦਾ ਗਿਆ ਹੈ ਅਤੇ ਜੇਤੂਆਂ ਦੇ ਲਈ ਰੀਜਨਲ ਵਰਕ ਕਰਨਾ ਲਾਜ਼ਮੀ ਹੋਊਗਾ। ਦੂਜੇ ਸਾਲ ਦੇ ਵੀਜ਼ਾ ਵਾਧੇ ਨੂੰ 57,000 ਤੋਂ ਘਟਾ ਕੇ 45,000, ਤੀਜੇ ਸਾਲ ਦੇ ਵੀਜ਼ੇ ਨੂੰ 31,000 ਤੋਂ ਘਟਾ ਕੇ ਸਿੱਧਾ 5,000 ਤੱਕ ਸੀਮਤ ਕਰ ਦਿੱਤਾ ਗਿਆ ਹੈ। ਨੈਸ਼ਨਲ ਫਾਰਮਰਸ ਫੈਡਰੇਸ਼ਨ ਨੇ ਇਸ ਫੈਸਲੇ ਨੂੰ ਖੇਤੀਬਾੜੀ ਖੇਤਰ ਲਈ ਵੱਡਾ ਝਟਕਾ ਦੱਸਿਆ ਹੈ ਕਿਉਂਕਿ ਫਸਲਾਂ ਦੀ ਵਾਢੀ ਸਿਰ 'ਤੇ ਹੈ। ਵੀਜ਼ਾ ਪ੍ਰੋਸੈਸਿੰਗ ਵਿੱਚ 3 ਮਹੀਨੇ ਲੱਗ ਸਕਦੇ ਹਨ। ਵਰਕਰਾਂ ਦੀ ਘਾਟ ਕਾਰਨ ਸੁਪਰ ਮਾਰਕੀਟਾਂ ਦੇ ਵਿੱਚ ਖਾਲੀ ਸ਼ੈਲਫਾਂ, ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਹੋਰ ਵਧਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਕਟੌਤੀ ਨਾਲ ਇਕੱਲੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 4,500 ਕਾਮੇ ਘਟਣਗੇ ਜਿਸ ਕਾਰਨ ਲੱਖਾਂ ਡਾਲਰਾਂ ਦੇ ਖਰਚੇ ਅਤੇ ਸਥਾਨਕ ਨੌਕਰੀਆਂ ਦਾ ਵੱਡਾ ਨੁਕਸਾਨ ਹੋਊਗਾ। ਪੋਸਟ ਸਟੱਡੀ ਵਰਕ ਰਾਈਟਸ ਅਤੇ 485 ਵੀਜ਼ਾ ਬਾਰੇ ਸਵਾਲ ਅਤੇ ਖਾਸ ਕਰਕੇ ਇੰਡੀਅਨ ਨੈਸ਼ਨਲ ਨੂੰ ਫਰੀ ਟ੍ਰੇਡ ਐਗਰੀਮੈਂਟ ਤਹਿਤ ਮਿਲਦੇ ਐਡੀਸ਼ਨਲ ਈਅਰ ਬਾਰੇ ਬਰਕ ਨੇ ਕਿਹਾ ਕਿ ਸਰਕਾਰ ਫਰੀ ਟ੍ਰੇਡ ਐਗਰੀਮੈਂਟਸ ਦੇ ਵਿੱਚ ਆਸਟ੍ਰੇਲੀਆ ਵੱਲੋਂ ਦਿੱਤੀਆਂ ਕੰਸੈਸ਼ਨ ਨੂੰ ਅੰਡਰਮਾਈਨ ਨਹੀਂ ਕਰੇਗੀ। ਵਿਰੋਧੀ ਧਿਰ ਦੇ ਲੀਡਰ ਐਂਗਸ ਟੇਲਰ ਨੇ ਲੇਬਰ ਸਰਕਾਰ 'ਤੇ ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਕਟੌਤੀਆਂ ਨਾ ਕਰਨ ਦਾ ਦੋਸ਼ ਲਾਇਆ। ਟੇਲਰ ਨੇ ਦੋਸ਼ ਲਾਇਆ ਕਿ ਲੇਬਰ ਸਰਕਾਰ ਅਧੀਨ ਹਰ ਰੋਜ਼ 1100 ਲੋਕ ਆਸਟ੍ਰੇਲੀਆ ਆ ਰਹੇ ਹਨ ਅਤੇ ਸਰਕਾਰ ਨੇ ਇਮੀਗ੍ਰੇਸ਼ਨ 'ਚ ਕੋਈ ਵੱਡੀ ਕਟੌਤੀ ਨਹੀਂ ਕੀਤੀ। ਜਵਾਬ ਦੇ ਵਿੱਚ ਟੋਨੀ ਬਰਕ ਨੇ ਕਿਹਾ ਕਿ ਆਸਟ੍ਰੇਲੀਆ ਪ੍ਰਵਾਸੀਆਂ 'ਤੇ ਬਣਿਆ ਹੋਇਆ ਮੁਲਕ ਹੈ। ਜੇ ਅਨੇਵਾਹ ਕਟੌਤੀਆਂ ਕੀਤੀਆਂ ਗਈਆਂ ਤਾਂ ਦੇਸ਼ ਦੀ ਆਰਥਿਕਤਾ, ਖੇਤੀਬਾੜੀ ਖੇਤਰ ਨੂੰ ਭਾਰੀ ਨੁਕਸਾਨ ਪਹੁੰਚੇਗਾ। ਇਹ ਸੀ ਇੱਕ ਜਾਣਕਾਰੀ ਤੇ ਲਓ ਹੁਣ ਸੁਣਦੇ ਹਾਂ ਗੀਤ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਅਤੇ ਹੁਣ ਇੱਕ ਰਿਪੋਰਟ। ਆਸਟ੍ਰੇਲੀਆ ਦੇ ਵਿੱਚ ਕਣਕਾਂ ਦੀ ਵਾਢੀ ਸ਼ੁਰੂ ਹੋਣ ਤੋਂ ਐਨ ਪਹਿਲਾਂ ਡੀਜ਼ਲ ਦੀਆਂ ਜੋ ਕੀਮਤਾਂ ਹਨ ਉਹ ਅਸਮਾਨ ਛੂਹ ਰਹੀਆਂ ਹਨ। ਇਹਨਾਂ ਕੀਮਤਾਂ ਨੇ ਕਿਸਾਨਾਂ ਅਤੇ ਟਰਾਂਸਪੋਰਟ ਖੇਤਰ ਦੀ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਕਿਸਾਨ ਪਿਛਲੇ ਸਾਲ ਦੇ ਮੁਕਾਬਲੇ ਡੀਜ਼ਲ ਦੇ ਲਈ ਦੁੱਗਣੀ ਕੀਮਤ ਤਾਰ ਰਹੇ ਹਨ। ਵਿਕਟੋਰੀਅਨ ਫਾਰਮਰਸ ਫੈਡਰੇਸ਼ਨ ਦੇ ਪ੍ਰਧਾਨ ਰਿਆਨ ਮਿਲਗ੍ਰੇਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਢੀ ਦੇ ਸੀਜ਼ਨ ਦੌਰਾਨ ਡੀਜ਼ਲ ਲਾਜ਼ਮੀ ਲੋੜ ਹੈ ਅਤੇ ਇਹਦਾ ਹੋਰ ਕੋਈ ਵਿਕਲਪ ਨਹੀਂ ਹੈ। ABC ਦੀ ਰਿਪੋਰਟ ਅਨੁਸਾਰ ਇਸੇ ਤਰ੍ਹਾਂ ਕਿਸਾਨ ਸਿਮਨ ਬਰਨਬਰੀ ਨੇ ਚਿੰਤਾ ਪ੍ਰਗਟਾਈ ਕਿ ਬੰਪਰ ਫਸਲ ਦੇ ਬਾਵਜੂਦ ਉੱਚੀਆਂ ਲਾਗਤਾਂ ਗਲੋਬਲ ਸਪਲਾਈ ਦੀ ਕਿੱਲਤ ਕਿਸਾਨਾਂ ਦਾ ਮੁਨਾਫਾ ਨਿਗਲ ਸਕਦੀ ਹੈ। ਇਸ ਵਾਧੇ ਦਾ ਗੰਭੀਰ ਪ੍ਰਭਾਵ ਟਰਾਂਸਪੋਰਟ ਉਦਯੋਗ 'ਤੇ ਵੀ ਪੈ ਰਿਹਾ ਹੈ। ਮੈਲਬੋਰਨ ਦੇ ਫਲੀਟ ਆਪਰੇਟਰ ਡੈਨ ਰੱਸੋ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਖਰਚੇ ਟਰੈਕਿੰਗ ਕਾਰੋਬਾਰ ਨੂੰ ਤਬਾਹੀ ਦੇ ਕੰਢੇ ਧੱਕ ਰਹੇ ਹਨ, ਜਿਹਦਾ ਸਿੱਧਾ ਬੋਝ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਅਤੇ ਆਮ ਖਪਤਕਾਰਾਂ ਦੀ ਜੇਬ 'ਤੇ ਪਊਗਾ। ਕਮੋਡਿਟੀ ਵਿਸ਼ਲੇਸ਼ਕ ਨੇ ਕਿਹਾ ਕਿ ਮਿਡਲ ਈਸਟ ਅਤੇ ਰੂਸ ਯੂਕਰੇਨ ਤਣਾਅ ਕਾਰਨ ਤੇਲ ਸਪਲਾਈ ਕਾਫ਼ੀ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਤੋਂ ਉੱਪਰ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਨੇ ਫਿਊਲ ਐਕਸਾਈਜ਼ ਕੱਟ ਨੂੰ ਦੁਬਾਰਾ ਲਾਗੂ ਕਰਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਇਸ ਦੌਰਾਨ ਗੋਲਡਮੈਨ ਸਾਚਾ ਦੇ ਵਿਲੀਅਮ ਵਿਸ਼ਲੇਸ਼ਕ ਡੈਨ ਸਟਰੂਵੀਅਨ ਨੇ ਚੇਤਾਵਨੀ ਦਿੱਤੀ ਕਿ ਜੇ ਅੰਤਰਰਾਸ਼ਟਰੀ ਸਪਲਾਈ ਸੰਕਟ ਨਾ ਸੁਲਝਿਆ ਤਾਂ ਕੱਚਾ ਤੇਲ $120 ਪ੍ਰਤੀ ਬੈਰਲ ਤੱਕ ਜਾ ਸਕਦਾ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲੋ ਹੁਣ ਗੀਤ।

0: ਜਾਇਆ ਸੀ। ਇਹ ਸਨ ਦੋ ਗੀਤ ਸਤਿੰਦਰ ਸਰਤਾਜ ਅਤੇ ਸ਼ੀਰਾ ਜਸਵੀਰ ਦੀ ਆਵਾਜ਼ ਦੇ ਵਿੱਚ। ਅਤੇ ਲਓ ਹੁਣ ਇੱਕ ਛੋਟੀ ਜਿਹੀ ਕਵਿਤਾ, ਵਿਰਸੇ ਦੀ ਝਾਤ, ਇੱਕ ਝਾਤ ਪਾਉਣੀ ਵਿਰਸੇ ਦੇ ਬਾਰੇ। ਫੱਟੀ ਗਾਚੀ ਕਲਮ ਦਵਾਤਾਂ ਨਹੀਂ ਰਹੀਆਂ, ਚੁੱਲ੍ਹੇ ਚੌਂਕੇ ਅਤੇ ਸਵਾਤਾਂ ਨਹੀਂ ਰਹੀਆਂ। ਬੱਚਿਆਂ ਦੇ ਲਈ ਖੇਡ ਬੜੀ ਮਨ ਭਾਉਣੀ ਸੀ, ਤਾਕੀ ਵਿੱਚੋਂ ਕਰਨੀਆਂ ਝਾਤਾਂ ਨਹੀਂ ਰਹੀਆਂ। ਟਿੰਡਾਂ ਵਾਲੇ ਖੂਹ ਤਾਂ ਕਿਧਰੇ ਦਿਸਦੇ ਨਹੀਂ, ਸੱਥਾਂ ਵਾਲੀਆਂ ਗੱਲਾਂ ਬਾਤਾਂ ਵੀ ਨਹੀਂ ਰਹੀਆਂ। ਚਾਟੀ ਵਿੱਚ ਮਧਾਣੀ ਹੁਣ ਕੋਈ ਪਾਉਂਦੀ ਨਹੀਂ, ਕਹਿ ਵਾਲੇ ਥਾਲ ਪਰਾਤਾਂ ਨਹੀਂ ਰਹੀਆਂ। ਮੈਰਿਜ ਪੈਲਸਾਂ ਨੇ ਵੀ ਬਹੁਤਾ ਖੋਹ ਲਿਆ ਏ, ਮੈਰਿਜ ਪੈਲਸਾਂ ਨੇ ਵੀ ਬਹੁਤਾ ਖੋਹ ਲਿਆ ਏ। ਵਿਆਹਾਂ ਵਾਲੇ ਟੈਂਟ ਕਨਾਤਾਂ ਨਹੀਂ ਰਹੀਆਂ, ਹੁਣ ਚੌਂ ਛੱਲਿਆਂ ਵਾਲੀ ਗੱਡੀ ਲਾੜੇ ਦੀ, ਹੁਣ ਚੌਂ ਛੱਲਿਆਂ ਵਾਲੀ ਗੱਡੀ ਲਾੜੇ ਦੀ। ਗੱਡਿਆਂ ਉੱਤੇ ਜਾਣ ਬਰਾਤਾਂ ਨਹੀਂ ਰਹੀਆਂ, ਪਹਿਲਾਂ ਜਿਹੀਆਂ ਤਾਂ ਤਰਕਾਲਾਂ ਲੱਭਦੀਆਂ ਨਹੀਂ, ਪਹਿਲਾਂ ਵਰਗੀਆਂ ਵੀ ਪ੍ਰਭਾਤਾਂ ਨਹੀਂ ਰਹੀਆਂ। ਮੌਸਮ ਨੇ ਵੀ ਬਹੁਤੀ ਕਰਵਟ ਬਦਲ ਲਈ, ਮੌਸਮ ਨੇ ਵੀ ਬਹੁਤੀ ਕਰਵਟ ਬਦਲ ਲਈ, ਪਹਿਲਾਂ ਵਰਗੇ ਦਿਨ ਅਤੇ ਰਾਤਾਂ ਨਹੀਂ ਰਹੀਆਂ। ਸਾਉਣ ਮਹੀਨਾ ਵੀ ਹੁਣ ਸੁੱਕਾ ਹੀ ਲੰਘ ਜਾਂਦਾ, ਝੜੀਆਂ ਵਾਲੀਆਂ ਉਹ ਬਰਸਾਤਾਂ ਨਹੀਂ ਰਹੀਆਂ। ਪਿਆਰ ਮੁਹੱਬਤ ਤੋਹਫ਼ੇ ਸਭ ਦਿਖਲਾਵਾ ਹੈ, ਪਿਆਰ ਮੁਹੱਬਤ ਤੋਹਫ਼ੇ ਸਭ ਦਿਖਲਾਵਾ ਹੈ। ਦੇਵਣ ਵਾਲੀਆਂ ਦਿਲੋਂ ਸੁਗਾਤਾਂ ਨਹੀਂ ਰਹੀਆਂ। ਖੁਸ਼ੀ ਮੁਹੰਮਦਾ
1: You're listening to 3ZZZ, Melbourne Ethnic Community Radio, 92.3 FM, broadcasting in your language.
2: The following program is in Punjabi.
3: Agla program Punjabi bhasha de vich

0: 3ZZZ 92.3 FM.
1: 3ZZZ 92.3 FM.
2: ਇਸ ਵੇਲੇ ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਨਵੀਂ ਤਾਰੀਖ ਅਤੇ ਨਵਾਂ ਦਿਨ ਚੜ੍ਹ ਚੁੱਕਾ ਹੈ ਅਤੇ ਲੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਨਫ਼ਰਤ ਨਹੀਂ ਮੁਹੱਬਤਾਂ ਮਾਰ ਸਕਦੀ, ਪਿਆਰ ਕਰਨ ਵਾਲੇ ਜ਼ਿੰਦਾ ਰਹਿਣਗੇ ਵੇ, ਕਿਹੜਾ ਇਹਨਾਂ ਦਰਿਆਵਾਂ ਦੇ ਵਹਿਣ ਰੁਕੇ, ਇਹ ਤਾਂ ਆਏ ਬਹਿੰਦੇ ਇਹ ਤਾਂ ਵਹਿਣਗੇ ਵੇ, ਸਾਡੀ ਸਾਂਝ ਦੀ ਛਿੜੇਗੀ ਵਾਰ ਸਾਈਆਂ, ਜਿੱਥੇ ਚਾਰ ਬੰਦੇ ਰਲ ਕੇ ਬਹਿਣਗੇ ਵੇ, ਵਕਤ ਆਏਗਾ ਸ਼ਹਿਰ ਤੇ ਪਿੰਡ ਰਲ ਕੇ ਰਾਜਧਾਨੀਆਂ ਨੂੰ ਬੁਰਾ ਕਹਿਣਗੇ ਵੇ, ਰਾਜਧਾਨੀਆਂ ਨੂੰ ਬੁਰਾ ਕਹਿਣਗੇ ਵੇ।

0: ਕੋੜੀ ਚੜੇਗਾ।
1: ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਾਰਾ ਸੰਸਾਰ ਅਜਿਹੇ ਲੋਕਾਂ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਜਿਨ੍ਹਾਂ ਨੂੰ ਇੱਕੋ ਇੱਕ ਦੁੱਖ ਵੱਢ ਵੱਢ ਖਾਂਦਾ ਹੈ ਕਿ ਲੋਕ ਉਹਨਾਂ ਦੀ ਪਰਵਾਹ ਨਹੀਂ ਕਰਦੇ, ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ। ਮਾਪਿਆਂ ਨੂੰ ਦੁੱਖ ਹੈ ਕਿ ਧੀਆਂ ਪੁੱਤ ਅਤੇ ਨੂੰਹਾਂ ਉਹਨਾਂ ਨੂੰ ਦੱਸੇ ਪੁੱਛੇ ਬਿਨਾਂ ਫੈਸਲੇ ਲੈ ਲੈਂਦੇ ਹਨ। ਜਦੋਂ ਉਹਨਾਂ ਦੇ ਫੈਸਲਿਆਂ ਦਾ ਅਮਲ ਸਾਹਮਣੇ ਆਉਂਦਾ ਹੈ ਤਾਂ ਮਨ ਦੁਖੀ ਹੁੰਦਾ ਹੈ। ਅੱਜ ਦੇ ਯੁੱਗ ਦੇ ਵਿੱਚ ਲੋਕ ਇਸ ਦੁੱਖ ਨਾਲ ਜਿਵੇਂ ਗ੍ਰਸੇ ਹੀ ਜਾਪਦੇ ਹਨ। ਲੋਕਾਂ ਨੂੰ ਇਹ ਦੁੱਖ ਕਿਸੇ ਵਹਿਮ ਵਾਂਗ ਚਿੰਬੜ ਗਿਆ ਹੈ। ਜਦੋਂ ਵੀ ਕਿਸੇ ਦਾ ਹਾਲ ਚਾਲ ਪੁੱਛੋ ਤਾਂ ਅੱਗਿਓਂ ਕਹਿੰਦਾ ਹੈ, ਉਹ ਕੀ ਦੱਸੀਏ ਭਰਾ, ਮੇਰੀ ਤਾਂ ਹੁਣ ਕੋਈ ਵਕਤ ਹੀ ਨਹੀਂ ਰਹੀ, ਸਾਰੀ ਦਿਹਾੜੀ ਪੱਥਰ ਵਾਂਗ ਪਿਆ ਰਹਿੰਦਾ, ਕੋਈ ਬੁਲਾਉਂਦਾ ਹਿਲਾਉਂਦਾ ਚਲਾਉਂਦਾ ਹੀ ਨਹੀਂ, ਲੱਗਦਾ ਹੈ ਮੈਨੂੰ ਤਾਂ ਬੈਠਿਆਂ ਹੀ ਜੰਗ ਲੱਗ ਜਾਣਾ। ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਕੋਈ ਉਹਨਾਂ ਨੂੰ ਬੁਲਾਉਂਦਾ ਨਹੀਂ ਤਾਂ ਉਹਨਾਂ ਨਾਲ ਕੋਈ ਗੱਲ ਨਹੀਂ ਸਾਂਝੀ ਕਰਦਾ ਤਾਂ ਸਮਝੋ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਕੋਈ ਸਵਾਲ ਹੱਲ ਹੋਣੋ ਰਹਿ ਜਾਣਾ ਹੈ। ਅਜਿਹੇ ਲੋਕ ਸਮਾਜ ਦੀ ਭਾਈਚਾਰਕ ਸਾਂਝ ਦੇ ਅਲੰਬਰਦਾਰ ਹੁੰਦੇ ਹਨ, ਸਮਾਜ ਲਈ ਸ਼ੁਭ ਸ਼ਗਨ ਹੁੰਦੇ ਹਨ। ਇਹ ਲੋਕ ਸਮਾਜ ਵਿੱਚ ਸਾਂਝ ਦਾ ਸੂਤਰ ਗੱਲਬਾਤ ਬੋਲਚਾਲ ਰਾਹੀਂ ਜੋੜੀ ਰੱਖਦੇ ਹਨ। ਅਜਿਹੇ ਲੋਕਾਂ ਦੀ ਪਰਵਾਹ ਕਰਨੀ ਲਾਜ਼ਮੀ ਹੈ। ਜੇਕਰ ਕੋਈ ਸਮਾਜਿਕ ਸਾਂਝ ਸੂਤਰ ਦੀ ਲੋੜ ਹੈ ਅਤੇ ਮਹੱਤਤਾ ਨੂੰ ਅਣਗੌਲਿਆ ਕਰਦਾ ਹੈ ਤਾਂ ਇੱਕ ਦਿਨ ਅਜਿਹਾ ਹੁੰਦਾ ਹੈ ਕਿ ਲੋਕ ਉਹਦੀ ਪਰਵਾਹ ਕਰਨੀ ਛੱਡ ਦਿੰਦੇ ਹਨ। ਦੂਜਿਆਂ ਦੀ ਪਰਵਾਹ ਕਰਨ ਵਾਲਾ ਬੰਦਾ ਹੀ ਅਸਲ ਦੇ ਵਿੱਚ ਸੱਚਾ ਸੁੱਚਾ ਸਮਾਜ ਸੇਵੀ ਹੁੰਦਾ ਹੈ। ਅਤੇ ਲਓ ਹੁਣ ਕੁਝ ਗੀਤ।

ਤੋਂ ਬਾਅਦ ਅੱਜ ਦੀਆਂ ਕੁਝ ਖਬਰਾਂ। ਫਰੀਦਕੋਟ ਇਲਾ ਬਾਬਾ ਫਰੀਦ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਬਾਬਾ ਸ਼ੇਖ ਆਗਮਨ ਦਾ ਪੁਰਬ ਦਾ ਆਗਾਜ਼ ਕੀਤਾ। ਫਰੀਦਕੋਟ ਦੇ ਵਸਨੀਕ ਅਤੇ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਦਾ ਦੇਹਾਂਤ ਹੋ ਗਿਆ ਹੈ। ਬਰਾੜ ਦੀ ਅਗਵਾਈ ਹੇਠ ਕਈ ਵਿੱਦਿਅਕ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਚੰਡੀਗੜ੍ਹ, ਸਿੱਖ ਨੈਸ਼ਨਲ ਕਾਲਜ ਬੰਗਾ, ਸਿੱਖ ਨੈਸ਼ਨਲ ਕਾਲਜ ਕਾਦੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਫਾਰਮੇਸੀ ਸ਼ਾਮਲ ਹਨ। ਉਹ 2004 ਤੋਂ ਇਸ ਦੇ ਪ੍ਰਧਾਨ ਸਨ। ਉਹ ਜੂਨ 1984 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਨ। 4 ਜੂਨ 1984 ਨੂੰ ਰਮੇਸ਼ ਇੰਦਰ ਸਿੰਘ ਨੇ ਉਹਨਾਂ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਵਜੋਂ ਚਾਰਜ ਸੰਭਾਲਿਆ ਸੀ। ਗੁਰਦੇਵ ਸਿੰਘ ਬਰਾੜ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਫੌਜੀ ਕਾਰਵਾਈ ਲਈ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਸੀ ਅਤੇ ਇਹ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਨੇ ਬਠਿੰਡਾ ਦੇ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਪੂਰੀ ਤਾਕਤ ਦੇ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ। ਚੰਡੀਗੜ੍ਹ ਦੇ ਵਿੱਚ ਭਾਰਤ ਟੈਕਸੀ ਸ਼ੁਰੂ ਹੋਵੇਗੀ। ਇਹ ਸਕੀਮ ਕੇਂਦਰੀ ਸਹਿਕਾਰਤਾ ਵਿਭਾਗ ਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਹਾਲ ਦੇ ਵਿੱਚ ਸ਼ਹਿਰ ਦੇ ਵਿੱਚ ਓਲਾ, ਉਬਰ, ਇਨ ਡਰਾਈਵ ਦੇ ਲਾਇਸੈਂਸ 6 ਮਹੀਨਿਆਂ ਲਈ ਰੱਦ ਕਰ ਦਿੱਤੇ। ਉਹ ਤੋਂ ਬਾਅਦ ਇਹਦੀ ਲਾਂਚਿੰਗ ਹੋ ਰਹੀ ਹੈ। ਡਰਾਈਵਰਾਂ ਨੂੰ ਸਿਰਫ ਕਰਮਚਾਰੀ ਨਹੀਂ ਸਗੋਂ ਪਲੇਟਫਾਰਮ ਦੇ ਵਿੱਚ ਹਿੱਸੇਦਾਰ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਓਲਾ ਅਤੇ ਉਬਰ ਵਰਗੀਆਂ ਐਪਾਂ ਵਿੱਚ ਮੰਗ ਵਧਣ ਦੇ ਸਮੇਂ ਕਿਰਾਇਆ ਅਚਾਨਕ ਵੱਧ ਜਾਂਦਾ ਹੈ, ਜਿਸ ਦੇ ਨਾਲ ਮੁਸਾਫਰ ਪਰੇਸ਼ਾਨ ਹੁੰਦੇ ਹਨ। ਕਿਰਾਇਆ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਐਪ ਜੋ ਹੈ ਸਰਕਾਰੀ ਪਹਿਲਕਦਮੀ ਦਾ ਹਿੱਸਾ ਹੈ। ਮੁਸਾਫਰਾਂ ਨੂੰ ਸਸਤੀ ਭਰੋਸੇਮੰਦ ਸੇਵਾ ਮਿਲੇਗੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕੌਮੀ ਇਨਸਾਫ ਮੋਰਚਾ ਅਤੇ ਸਿੱਖ ਆਗੂਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਕਿਸੇ ਨਾਲ ਪਾਣੀ ਦੀ ਵੀ ਇੱਕ ਬੂੰਦ ਸਾਂਝੀ ਨਹੀਂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਨਸਾ ਦੀ ਸੈਸ਼ਨ ਅਦਾਲਤ ਨੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲਿਆਉਣ ਲਈ ਦਾਖਲ ਕੀਤੀ ਗਈ ਅਰਜ਼ੀ 'ਤੇ ਬਹਿਸ 9 ਅਕਤੂਬਰ ਦੀ ਤਾਰੀਖ ਬਹਿਸ ਲਈ ਤੈਅ ਕੀਤੀ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਔਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਅਨਮੋਲ ਬਿਸ਼ਨੋਈ ਇੱਕ ਮੁਲਜ਼ਮ ਹੈ। ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ, ਜਿਨ੍ਹਾਂ ਨੂੰ ਜਿਸ ਨੂੰ ਜੱਗੀ ਜੌਹਲ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਅਦਾਲਤ ਵੱਲੋਂ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ। ਜਡਿਆਲਾ ਮੰਜਕੀ ਇਲਾਕੇ ਦੇ ਨਾਲ ਸੰਬੰਧਿਤ ਜੌਹਲ ਕਈ ਸਾਲਾਂ ਤੋਂ ਹਿਰਾਸਤ ਦੇ ਵਿੱਚ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਮਾਮਲਿਆਂ 'ਤੇ ਸਿਰੇ ਤੋਂ ਸੁਣਵਾਈ ਕਰਦਿਆਂ ਜੱਗੀ ਜੌਹਲ ਨੂੰ ਇਹ ਰਾਹਤ ਦਿੱਤੀ ਹੈ। ਸੁਲਤਾਨ ਵਿੰਡ ਅੰਮ੍ਰਿਤਸਰ ਤਰਨ ਤਾਰਨ ਹਾਈਵੇ ਨੇੜੇ ਅੱਪਰ ਦੁਆਬ ਨਹਿਰ ਕੰਢੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪਾਂ

ਪਾਉਣ ਦਾ ਕੰਮ ਚੱਲ ਰਿਹਾ ਸੀ। ਨਹਿਰ ਵਿੱਚੋਂ ਪਾਣੀ ਦਾ ਰਸਾ ਹੋਣ ਕਾਰਨ ਵੱਡੀ ਮਾਤਰਾ ਦੇ ਵਿੱਚ ਜੋ ਪਾਣੀ ਸੀ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਦਾਖਲ ਹੋ ਗਿਆ। ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਵਾਜਾਈ ਪ੍ਰਭਾਵਿਤ ਹੋਈ। ਅੰਮ੍ਰਿਤਸਰ ਤਰਨ ਤਾਰਨ ਹਾਈਵੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਤੇ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੇ ਉਦੇਸ਼ ਦੇ ਨਾਲ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਦੂਜਾ ਪੜਾਅ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤਾ ਗਿਆ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਅਰਦਾਸ ਕੀਤੀ ਗਈ। ਪੰਜਾਬ ਭਾਜਪਾ ਦੇ ਸੀਨੀਅਰ ਲੀਡਰਸ਼ਿਪ, ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਵੀ ਮੌਜੂਦ ਸਨ। ਕੇਂਦਰੀ ਜਾਂਚ ਬਿਊਰੋ CBI ਨੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਰਿਲਾਇੰਸ ਕੈਪੀਟਲ ਲਿਮਿਟਿਡ, ਇਸ ਦੇ ਸਾਬਕਾ ਚੇਅਰਮੈਨ ਅਨਿਲ ਡੀ ਅੰਬਾਨੀ, ਰਿਲਾਇੰਸ ADA ਗਰੁੱਪ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਤੇ ਅਣਪਛਾਤੇ ਲੋਕ ਸੇਵਕਾਂ ਤੇ ਹੋਰ ਖਿਲਾਫ FIR ਦਰਜ ਕੀਤੀ ਹੈ। LIC ਨੇ ਦੋਸ਼ ਲਾਇਆ ਕਿ ਅਪਰਾਧਿਕ ਸਾਜਿਸ਼ ਕਰਕੇ ਧੋਖਾਧੜੀ, ਫੰਡਾਂ ਦੀ ਦੁਰਵਰਤੋਂ ਅਤੇ ਖਾਤਿਆਂ ਦੇ ਵਿੱਚ ਹੇਰਾਫੇਰੀ ਕੀਤੀ, ਜਿਸ ਦੇ ਨਾਲ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਨੂੰ 2684.57 ਕਰੋੜ ਰੁਪਈਏ ਦਾ ਨੁਕਸਾਨ ਪੁੱਜਿਆ। ਦੋਸ਼ੀਆਂ ਨੇ ਖੁਦ ਲਈ ਗੈਰ ਕਾਨੂੰਨੀ ਲਾਭ ਕਮਾਇਆ। ਨਵੀਂ ਦਿੱਲੀ, ਵਿਦੇਸ਼ ਮੰਤਰਾਲੇ ਵੱਲੋਂ ਸੋਧੇ ਹੋਏ ਨਿਯਮਾਂ ਦੇ ਅਨੁਸਾਰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਹੁਣ 5 ਸਾਲਾਂ ਲਈ ਜਾਂ ਬੱਚੇ ਦੇ 18 ਸਾਲ ਦੇ ਹੋਣ ਤੱਕ ਜੋ ਵੀ ਪਹਿਲਾਂ ਹੋਵੇ ਵੈਧ ਹੋਣਗੇ। ਦਿੱਲੀ ਸਰਕਾਰ ਨੇ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਵਿਰੋਧ ਕੀਤਾ। ਸਰਕਾਰ ਨੇ ਇਸ ਸੰਬੰਧੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਨਾਂਦੇੜ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਵਿਸ਼ੇਸ਼ ਅਰਦਾਸ ਕੀਤੀ ਗਈ। ਇਸ ਨੂੰ ਧਾਰਮਿਕ ਰਸਮ ਦੱਸਿਆ ਜਾ ਰਿਹਾ ਹੈ, ਪਰ ਪੰਜਾਬ ਚੋਣਾਂ ਤੋਂ ਐਨ ਪਹਿਲਾਂ ਇਸ ਨੇ ਪੰਜਾਬ ਸਿਆਸਤ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਅਰਦਾਸ ਦੇਸ਼ ਭਰ ਦੇ ਵਿੱਚ ਸ਼ੁਰੂ ਹੋਏ ਸੇਵਾ ਦਿਵਸ ਅਤੇ ਸੇਵਾ ਸੰਕਲਪ ਮੁਹਿੰਮ ਨਾਲ ਕੀਤੀ ਗਈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਇਹ ਅਰਦਾਸ ਪ੍ਰਧਾਨ ਮੰਤਰੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਦੇਸ਼ ਦੀ ਨਿਰੰਤਰ ਸੇਵਾ ਲਈ ਕੀਤੀ ਗਈ ਹੈ। ਇਹਦਾ ਕੋਈ ਸਿਆਸੀ ਮਤਲਬ ਨਹੀਂ ਹੈ, ਕੱਢਿਆ ਜਾਣਾ ਚਾਹੀਦਾ। ਭਾਜਪਾ ਦੇ ਕੌਮੀ ਜਨਰਲ ਸਕੱਤਰ ਸ਼੍ਰੀਮਤੀ ਸਿਮ੍ਰਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਵਾਰ ਵਾਰ ਚੋਣ ਕਮਿਸ਼ਨ ਤੇ ਹਮਲਾ ਕਿਉਂ ਕਰਦੇ ਹਨ? ਰਾਹੁਲ ਗਾਂਧੀ ਕਿਸ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ? ਸਨ ਫਰਾਂਸਿਸਕੋ ਗਾਖਰ ਪਰਿਵਾਰ ਗਾਖਰ ਗਰੁੱਪ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ 3 ਦਿਨਾਂ 20, 21, 22 ਸਤੰਬਰ ਸਮਾਗਮ ਦੌਰਾਨ ਪੁੱਜਣ ਵਾਲੀਆਂ ਸੰਗਤਾਂ ਦੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਸੇਵਾ ਕੀਤੀ ਜਾ ਰਹੀ ਹੈ ਅਤੇ ਲੰਗਰ ਦੇ ਵਿੱਚ ਰਾਸ਼ਨ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਵਾਸ਼ਿੰਗਟਨ, ਅਮਰੀਕਾ ਪ੍ਰਸ਼ਾਸਨ ਨੇ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਵਰਗੇ ਹਾਲਾਤ ਦੇ ਬਾਵਜੂਦ ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਣੇ ਸਿਖਰ ਦੇ ਅਧਿਕਾਰੀਆਂ ਨੂੰ ਨਿਊਯਾਰਕ ਦੇ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਸੰਯੁਕਤ ਰਾਸ਼ਟਰ UNO ਮਹਾਂਸਭਾ ਦੀ ਉੱਚ ਪੱਧਰੀ ਬੈਠਕ ਦੇ ਵਿੱਚ ਸ਼ਾਮਲ ਹੋਣ ਲਈ ਵੀਜ਼ੇ ਮਨਜ਼ੂਰ ਕਰ ਦਿੱਤੇ ਹਨ। ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਉਹਦੇ ਆਸ ਪਾਸ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਦੇ ਵਿੱਚ ਘੱਟੋ ਘੱਟ 19 ਲੋਕ ਜ਼ਖਮੀ ਹੋ ਗਏ। ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਰਾਤ ਭਰ ਰੂਸ ਦੇ ਵਿੱਚ ਕਈ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾ ਕੇ ਹਮਲੇ ਕੀਤੇ, ਜਿਨ੍ਹਾਂ ਦੇ ਵਿੱਚ ਇੱਕ ਤੇਲ ਰਿਫਾਇਨਰੀ ਤੇ ਫੌਜੀ ਅੱਡਾ ਸ਼ਾਮਲ ਹੈ। ਕਾਠਮਾਂਡੂ, ਨੇਪਾਲ ਦੇ ਵਿੱਚ ਪਿਛਲੇ ਮਹੀਨੇ ਅਚਾਨਕ ਵਿਨਾਸ਼ਕਾਰੀ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1410 ਹੋ ਗਈ, ਜਦਕਿ 6100 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਅਮਰੀਕਾ ਵੱਲੋਂ ਮੈਕਸੀਕੋ ਤੋਂ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੀ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 47 ਮੀਲ ਲੰਬੇ 30 ਫੁੱਟ ਉੱਚੇ ਸਟੀਲ ਦੇ ਪੈਨਲ ਲਗਾਉਣ ਦਾ ਕੰਮ ਜੋ ਸ਼ੁਰੂ ਹੋ ਚੁੱਕਾ ਹੈ, ਸਰਹੱਦ ਤੇ ਹਫ਼ਤੇ ਦੇ ਵਿੱਚ ਔਸਤਨ 12 ਮੀਲ ਲੰਬੀ ਕੰਧ ਬਣਾਈ ਜਾ ਰਹੀ ਹੈ, ਜੋ ਪਹਿਲਾਂ ਨਾਲੋਂ ਦੁੱਗਣੀ ਰਫ਼ਤਾਰ ਦੇ ਨਾਲ ਬਣਾਈ ਜਾ ਰਹੀ ਹੈ। ਦੂਜੇ ਕਾਰਜਕਾਲ ਤੋਂ ਹੁਣ ਤੱਕ
200 ਮੀਲ ਤੋਂ ਵੱਧ ਨਵੀਆਂ ਰੁਕਾਵਟਾਂ ਬਣਾਈਆਂ ਜਾ ਚੁੱਕੀਆਂ ਹਨ। ਵਿਨੀਪੈਗ ਕੈਂਬਰੇਜ ਟਾਈਮਸ ਦੀ ਪੱਤਰਕਾਰ ਪ੍ਰਭਨੂਰ ਕੌਰ ਨੇ ਕੈਨੇਡੀਅਨ ਕਮਿਊਨਿਟੀ ਨਿਊਜ਼ ਮੀਡੀਆ ਅਵਾਰਡਸ ਦੇ ਵਿੱਚ 3 ਸਨਮਾਨ ਹਾਸਲ ਕਰਕੇ ਆਪਣੀ ਪੱਤਰਕਾਰੀ ਦੀ ਪਛਾਣ ਬਣਾਈ। ਕੌਮਾਂਤਰੀ ਵਿਦਿਆਰਥੀਆਂ ਦੀਆਂ ਕਹਾਣੀਆਂ ਨੂੰ ਕੇਂਦਰ ਦੇ ਵਿੱਚ ਰੱਖ ਕੇ ਪ੍ਰਭਨੂਰ ਨੇ ਹਰ ਉਸ ਵਰਗ ਦੀ ਆਵਾਜ਼ ਉਠਾਈ ਜੋ ਨੀਤੀਗਤ ਤਬਦੀਲੀਆਂ ਦੇ ਸਿੱਧੇ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ H-1B ਵੀਜ਼ਾ ਅਰਜ਼ੀਆਂ ਲਈ $1,00,000 ਦੀ ਅਦਾਇਗੀ ਦੀ ਸ਼ਰਤ ਨੂੰ 1 ਸਾਲ ਲਈ ਹੋਰ ਵਧਾ ਦਿੱਤਾ ਹੈ, ਜਿਹਦੇ ਨਾਲ ਅਮਰੀਕਾ ਦੇ ਵਿੱਚ ਹੁਨਰਬੰਦ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੀ ਇੱਛਾ ਰੱਖਣ ਵਾਲੇ ਮਾਲਕਾਂ ਲਈ ਵੱਡੀ ਰੁਕਾਵਟ ਬਣੀ ਰਹੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਵਾਲੇ ਐਕਟ 2026 ਨੂੰ ਕਾਨੂੰਨ ਵਜੋਂ ਹਸਤਾਖਰ ਕਰ ਦਿੱਤਾ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਉਹਨਾਂ ਦੇਸ਼ਾਂ ਤੋਂ ਆਉਣ ਵਾਲੇ ਸਮਾਨ 'ਤੇ 100% ਤੱਕ ਦੇ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ ਜੋ ਰੂਸੀ ਕੱਚੇ ਤੇਲ ਜਾਂ ਕੁਦਰਤੀ ਗੈਸ ਦੀ ਖਰੀਦ ਅਤੇ ਪਾਬੰਦੀਆਂ ਤੋਂ ਬਚਣ ਨਾਲ ਜੁੜੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਚੀਨ ਦੇ ਵਿੱਚ ਖੇਡੇ ਗਏ ਪੁਰਸ਼ ਹਾਕੀ ਦੇ ਜੂਨੀਅਰ ਏਸ਼ੀਆ ਕੱਪ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ, ਵਿਸ਼ਵ ਕੱਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਦੁਬਈ ਦੇ ਵਿੱਚ ਖੇਡੇ ਗਏ ਵੁਮੈਨਸ ਏਸ਼ੀਆ ਕੱਪ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਮਨ ਏਸ਼ੀਆ ਕੱਪ ਜਿੱਤ ਲਿਆ ਹੈ। ਭਾਰਤ ਨੇ ਸ਼੍ਰੀ ਲੰਕਾ ਦੀ ਟੀਮ ਨੂੰ 20-20 ਮੈਚ ਦੇ ਵਿੱਚ 72 ਦੌੜਾਂ ਦੇ ਨਾਲ ਹਰਾਇਆ। ਇਹ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ 20 ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾਈਆਂ ਸਨ, ਪਰ ਸ਼੍ਰੀ ਲੰਕਾ ਦੀ ਟੀਮ 111 ਦੌੜਾਂ ਬਣਾ ਕੇ ਆਊਟ ਹੋ ਗਈ। ਨਵੀਂ ਦਿੱਲੀ, ਭਾਰਤ ਨੇ ਅਫਗਾਨਿਸਤਾਨ ਨੂੰ 3ਜੇ T20 ਕ੍ਰਿਕਟ ਮੈਚ ਦੇ ਵਿੱਚ 127 ਦੌੜਾਂ ਨਾਲ ਹਰਾਇਆ। ਭਾਰਤ ਦੀ ਜਿੱਤ ਦੇ ਹੀਰੋ ਅਭਿਸ਼ੇਕ ਸ਼ਰਮਾ ਨੇ 34 ਗੇਂਦਾਂ 'ਤੇ 108 ਦੌੜਾਂ ਬਣਾਈਆਂ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੈਸਟ ਇੰਡੀਜ਼ ਖਿਲਾਫ ਹੋਣ ਵਾਲੀ 3 ਮੈਚਾਂ ਦੀ ਵਨਡੇ ਲੜੀ ਦੇ ਲਈ ਪੰਜਾਬ ਦੇ ਬੱਲੇਬਾਜ਼ ਅਤੇ ਆਲਰਾਊਂਡਰ ਨਮਨ ਧੀਰ ਨੂੰ ਪਹਿਲੀ ਵਾਰ ਭਾਰਤੀ ਸੀਨੀਅਰ ਟੀਮ ਦੇ ਵਿੱਚ ਥਾਂ ਦਿੱਤੀ ਹੈ। ਇਹ ਸਨ ਅੱਜ ਦੀਆਂ ਖਬਰਾਂ। ਅੱਜ ਦਾ ਇਹ ਪੰਜਾਬੀ ਪ੍ਰੋਗਰਾਮ ਹੁਣ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਰਮਾਤਮਾ ਅੱਗੇ ਦੁਆ ਕਰਦੇ ਹਨ ਕਿ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ, ਤੰਦਰੁਸਤੀ ਬਣੀ ਰਹੇ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਕੁਝ ਗੀਤ।